0: वधेरे किफायती रिहायश की शुरुआत वधेरे घरां दी उपलब्धता नाल हुंदी है। इसे लई नवी क्वींसलैंड सरकार बुनियादी ढांचे विच $2 बिलियन का निवेश कर रही है ਤਾਂ ਜੋ ਕੁਇਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।
1: ਕੁਇਨਜ਼ਲੈਂਡ ਵਿੱਚ ਹਰ ਸਾਲ ਜੰਗਲਾਂ ਵਿੱਚ ਅੱਗ ਲੱਗਦੀ ਹੈ। ਇਹ ਤੁਹਾਡੇ ਪਰਿਵਾਰ ਅਤੇ ਘਰ ਨੂੰ ਤਿਆਰ ਕਰਨ ਦਾ ਸਮਾਂ ਹੈ। ਜੰਗਲ ਦੀ ਅੱਗ ਤੋਂ ਬਚਾਵ ਦੀ ਯੋਜਨਾ ਬਣਾਓ ਤਾਂ ਜੇ ਹਰ ਕੋਈ ਜਾਣ ਸਕੇ ਕਿ ਕਰਨਾ ਹੈ। अपने परिवार ले लोड़ींदियां सारी जरूरी चीजां नाल कर छड़ के जान वाली किट बनाओ। अग दे खतरे दे दर्जियां दी जांच करो अते जंगल दी अग दियां चेतावनियां नू सुनो। होर जानो बुशफायर सर्वाइवर प्लान दी पाल करो। क्वींसलैंड सरकार ब्रिस्बेन द्वारा अधिकार

0: फायर एंट्स तुहाडे इलाके विच मौजूद हन। जे तुहानू लगदा है कि तुहाडे घर जां जायदाद विच फायर एंट्स हन तां इस दी सूचना दिओ। असी तुहानू फायर एंट्स दे इलाज लई मुफ्त किट भेजांगे। होर जानकारी लई फायर एंट्स क्वींसलैंड जां फायर एंट्स QLD खोजो जां 132 ANT यानी कि 132-268 उत्ते कॉल करो। ਇਹ ਸੁਨੇਹਾ ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਿਤ ਹੈ। ਆਥੋਰਾਈਜ਼ਡ ਬਾਈ ਦ ਕੁਇਨਜ਼ਲੈਂਡ ਗਵਰਨਮੈਂਟ। ਜੀ ਆਪਕੇ ਫਰਮਾਇਸ਼ੋ
1: ਕੋ ਆਪ ਤੱਕ ਪਹੁੰਚਾ ਰਹੇ ਹੈ ਹਮ ਰੇਡੀਓ ਬ੍ਰਿਸਬਾਨੀ 1701 AM ਕੇ ਜ਼ਰੀਏ ਔਰ ਰੇਡੀਓ ਬ੍ਰਿਸਬਾਨੀ ਪਰ ਇਹ ਹਮਾਰੀ ਔਰ ਆਪਕੀ ਬਾਤੋਂ ਕੋ ਔਰ ਫਰਮਾਇਸ਼ੋ ਕਾ ਸਿਲਸਿਲਾ ਆਗੇ ਵੀ ਜਾਰੀ ਰਹੇਗਾ। ਆਪਕੀ ਅਗਰ ਕੋਈ ਫਰਮਾਇਸ਼ ਹੈ ਜਿਸੇ ਆਪ ਇਸ ਵਕਤ ਹਮਾਰੇ ਸਾਥ ਸੁਣਨਾ ਚਾਹਤੇ ਹੈ ਤੋ ਹਮਸੇ ਜੁੜੀਏ ਹਮਾਰੇ ਰੇਡੀਓ ਬ੍ਰਿਸਬਾਨੀ ਕੇ ਫੇਸਬੁੱਕ ਪੇਜ ਪਰ। ਆਈਏ ਇੱਕ ਅਗਲੇ ਟਰੈਕ ਕੇ ਸਾਥ ਆਪਕੋ ਲੇਕਰ ਆਗੇ ਚਲਤੀ ਹੂੰ। ਕੀਪ ਲਿਸਨਿੰਗ ਟੂ ਰੇਡੀਓ ਬ੍ਰਿਸਬਾਨੀ ਔਰ ਸਤਾਕਸ਼ੀ ਕੇ ਸਾਥ ਬਨੇ ਰਹੀਏ।

0: ਨਵੀਂ ਕੁਈਨਜ਼ਲੈਂਡ ਸਰਕਾਰ 4000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ऑथराइज बाय द क्वींसलैंड गवर्नमेंट ब्रिस्बेन।
1: आपकी फरमाइशों को सीधे पहुंचा रही है सताक्षी आप तक। फरमाइशी गीत इस वक्त आप सुन रहे हैं सताक्षी के साथ रेडियो ब्रिस्बानी 1701 एम पर। और फरमाइशी गीतों में कई ऐसे बेहतरीन गाने हैं जो इस वक्त को आपके लिए और भी खास और स्पेशल बना रहे हैं। तो अगर आपने अभी हमें अपनी रिक्वेस्ट नहीं भेजी है तो भेजते रहिए। रेडियो ब्रिस्बानी के फेसबुक पेज और वेबसाइट पर आप हमें बता सकते हैं कि वो कौन से हैं गाने जिन्होंने जीता है आपका दिल और आज आप उन्हें सुनना चाहते हैं हमारे साथ। हम आगे बढ़ते हैं एक और ट्रैक के साथ। अभी कीप लिसनिंग टू रेडियो ब्रिस्बानी। सताक्षी के साथ हैं आप।